0: ਸ਼ਾਮ ਯਾ ਰਾਜੋ ਛਾਣੇ ਨਹੀਂ ਰੇ ਬਾਬਾ ਆਪਟੇ ਬਾਬਾ ਬਾਬਾ ਬਾਬੂ ਰਾਓ ਗਣਪਤ ਰਾਓ ਆਪਟੇ ਬੋਲ
1: 106.2 The Beat of Bollywood